ਵੇਮਾ ਵੇਮ ਫਿਲਮ ਦੀ ਇਸ਼ਾਇ ਮਤਾਬਿਰੇ ਅਦਮ ਧਰਮ ਤਾਬਿਰੀ ਬਸੇ ਆਕਾਸ਼ਵਾਣੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਦਗੀ ਨੇ ਆਕਾਸ਼ਵਾਣੀ ਇੰਫਾਲ ਹੌਜਿਕ ਅਮੁਕ ਪੁੰਖਮ ਅਸੀਦ ਸੰਦੋਕ ਚਰੀ ਚਯੋਲ ਸਿਦਾ ਖੋਮਜਿਨ ਬਮਦੀ ਧਰਮ ਲਾਂਥੋਕ ਪਿਰੀ ਬਾ ਕਾਂਗਬਮ ਮਨਾਓ ਲਾਂਥੋਕ ਚਰੀ ਚਯੋਲ ਸਿਦਾ